ਪਾਈ ਕੌਸਲਿਆ ਦੀ ਪਦਵੀ ਪਾਈ ਗੋਦੀ ਸੇ ਲਤ ਰਹਿ ਰਗੁਰਾਈ ਪ੍ਰੇਮ ਭਾਵ ਕੇ ਭੂਕੇ ਭਗਵਾਨ ਪ੍ਰੇਮ ਭਾਵ ਕੇ ਭੂਕੇ ਭਗਵਾਨ ਵੀਰਨ ਤਜ ਪਾਠਨ ਆਪਣੋ ਪਿਆਰੋ ਬੁੰਦੇ ਲਿਖਨ ਪ੍ਰੇਮ ਭਾਵ ਕੇ ਭੂਕੇ ਭਗਵਾਨ ਵੀਰਨ